ਨਾਲ ਯੁਗਰ ਜੋਗਾ ਲੇਕਿਨ ਕੋਈ ਮਸਲੇ ਤੁਸੀਂ ਉਸੀ ਨਹੀਂ ਉਸ ਨੇ ਆਪਣੀ ਮਰਜ਼ੀ ਹੈ ਲੇਕਿਨ ਕਿਸੇ ਬੰਦੇ ਨੇ ਬਤਾ ਤੁਸੀਂ ਜਾਓ ਕੋਈ ਮਸਲਾ ਨਹੀਂ ਜੇ ਪੈਸੇ ਲਾਲਚ ਨਹੀਂ ਰੱਖਣਾ ਜੀ ਉਹ ਬੰਦਾ ਸਮਝੋ ਕਿ ਕੁਛ ਸਾਲ ਬੰਦਾ ਮੌਜੂਦ ਆ ਕੁਛ ਵਿੱਚ ਆ ਕਿਉਂਕਿ ਉਸ ਬੰਦੇ ਕੋਲ ਕਈ ਯਾਦ ਰੱਖਿਆ ਵੀ ਫਕੀਰ ਮਤਲਬ ਪੈਸੇ ਇਕੱਠੇ ਕਰਨਾ ਕੋਈ ਜਿਹੜਾ ਪੈਸੇ ਲੱਭਣ ਕਿਹੜੀ ਚੀਜ਼ ਪਿੱਛੇ ਪੈ ਗਿਆ ਕਿਹੜੀ ਚੀਜ਼ ਪਿੱਛੇ ਪੈ ਗਏ ਹੋ ਲਿਆਦਾ ਜੋਰ ਦਿੱਤਾ ਯਾਨੀ ਅਸਾਂ ਅੱਲਾਹ ਨੂੰ ਮੁਹੱਬਤ ਪਿਆ ਸਕਣਾ ਇਹ ਇੱਜ਼ਤ ਜਿਹੜੀ ਤੁਕੀ ਸਿੰਘ ਖਤਮ ਕਸਰ ਨਹੀਂ ਹੈ ਇਸ ਫੀਲਡ ਕੀ ਇਖਤਿਆਰ

0: ਤੇ ਤੁਸੀਂ ਕੀ ਹੋ ਪਰੇਸ਼ਾਨ ਖਲਤੇ ਵੇ ਜੀ
1: ਅੰਕਲ ਮੇਰੀ ਕਾਰ ਕੀ ਐਮਓਟੀ ਐਕਸਪਾਇਰ ਹੋ ਰਹੀ ਹੈ ਕੌਨ ਸਾ ਐਮਓਟੀ ਸੈਂਟਰ ਲੈ ਕੇ ਜਾਉਂ
0: ਇਹ ਤਾਂ ਕੋਈ ਫਿਕਰ ਵਾਲੀ ਗੱਲ ਹੀ ਨਹੀਂ ਇਹ ਸਾਡੇ ਭਾਪਾ ਗੁਲਾਮ ਕਾਦਰ ਹੋ ਰਹੇ ਨਾ ਇਹ ਐਮਓਟੀ ਵਾਲੇ ਉਹ ਹਰ ਕਿਸਮ ਦੀ ਗੱਡੀਆਂ ਨਹੀਂ ਐਮਓਟੀ ਕਰਨੇ ਭਾਵੇਂ ਕਾਰ ਵੈ ਜਾਂ ਵੈਨ ਤੇ ਰੀਟੈਸਟ ਬਿਲਕੁਲ ਫ੍ਰੀ ਕਰਨੇ ਖੁਸ਼ ਅਖਲਾਕ ਸ਼ਖਸੀਅਤ ਤੇ ਲਾਜਵਾਬ ਸਰਵਿਸ
1: ਇਹ ਐਮਓਟੀ ਵਾਲੇ ਹੈ ਕਿਦਾਂ
0: ਇਹ

0: ਤੈਨੂੰ ਪਤਾ ਹੈ?
1: ਇੱਕ ਮਿੰਟ।
2: ਹੈਲੋ।
1: ਹਾਂਜੀ ਪੁੱਤ, ਮੈਂ ਆਫਿਸ ਸੀ, ਮੈਂ ਕਰਦਾ ਬਾਅਦ ਚੋਂ ਹੈ ਨਾ।

0: Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: ਤੁਸੀਂ ਕੀ ਪਰੇਸ਼ਾਨ ਖਲਤੇ ਵੇ ਜੀ
2: ਅੰਕਲ ਮੇਰੀ ਕਾਰ ਕੀ ਐਮਓਟੀ ਐਕਸਪਾਇਰ ਹੋ ਰਹੀ ਹੈ ਕੌਣ ਸਾ ਐਮਓਟੀ ਸੈਂਟਰ ਲੈ ਕੇ ਜਾਉਂ
1: ਇਹ ਤਾਂ ਕੋਈ ਫਿਕਰ ਵਾਲੀ ਗੱਲ ਹੈ ਨਹੀਂ ਇਹ ਸਾਡੇ ਭਾਪਾ ਗੁਲਾਮ ਕਾਦਰ ਹੋ ਰਹੇ ਨਾ ਇਹ ਐਮਓਟੀ ਵਾਲੇ ਉਹ ਹਰ ਕਿਸਮ ਦੀ ਗੱਡੀਆਂ ਨਹੀਂ ਐਮਓਟੀ ਕਰਨੇ ਭਾਵੇਂ ਕਾਰ ਵੈ ਜਾਂ ਵੈਨ ਤੇ ਰੀ ਟੈਸਟ ਬਿਲਕੁਲ ਫ੍ਰੀ ਕਰਨੇ ਖੁਸ਼ ਅਖਲਾਕ ਸ਼ਖਸੀਅਤ ਤੇ ਲਾਜਵਾਬ ਸਰਵਿਸ
2: ਇਹ ਐਮਓਟੀ ਵਾਲੇ ਹੈ ਕਿਦਾਂ

0: hosting health workshops and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: Your business being heard on the radio.
3: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849339.
4: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568233 or follow us on Instagram at VIP Mansion Weddings.
5: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਪੁੱਛੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
6: या 07784850934.
7: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
8: Across Sheffield on 96.7, around the world at linkfm.org. This is your community station, Link FM.

0: and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: ਤੁਸੀਂ ਕੀ ਪਰੇਸ਼ਾਨ ਖਲਦੇ ਹੋ ਜੀ
2: ਅੰਕਲ ਮੇਰੀ ਕਾਰ ਕੀ ਐਮਓਟੀ ਐਕਸਪਾਇਰ ਹੋ ਰਹੀ ਹੈ ਕੌਣ ਸਾ ਐਮਓਟੀ ਸੈਂਟਰ ਲੈ ਕੇ ਜਾਊਂ
1: ਇਹ ਤਾਂ ਕੋਈ ਫਿਕਰ ਵਾਲੀ ਗੱਲ ਹੀ ਨਹੀਂ ਇਹ ਸਾਡੇ ਭਾਪਾ ਗੁਲਾਮ ਕਾਦਰ ਗੱਡੀ ਨਹੀਂ ਕਰੋ ਤੇ ਮੌਜਾਂ ਕਰੋ ਫੋਨ ਨੰਬਰ 0786-786-2585
3: 55 million face hunger in West and Central Africa, including malnourished children. Can you make a lasting difference in children's lives? Together with the plight of the children of Gaza, let's become a beacon of hope in their time of sheer need. Call the donation hotline now on 0114-365-4454 or visit familiesrelief.org.uk and let's save lives together.
4: For the latest updates, follow us on facebook.com/96.7.
5: 96.7 Link FM.
6: You are listening to Link FM.
7: If you would like to promote your business on Link FM, our team can help you. Contact us on 0114 261 8182 or email us on info@linkfm.org.

0: ਜ਼ਹਿਰਲਾ
1: ਕੀ ਹੋਇਆ ਇਹ
0: ਕਹਿਰ ਲੱਗਦਾ
1: ਪਾਣੀ
0: ਜ਼ਹਿਰ ਲੱਗਦਾ
1: ਜਾਂ ਕਿਸੇ ਦੀ ਕਬਰ ਤੇ ਅਸੀਂ
0: ਰੱਖ ਦਿੱਤਾ ਪੈਰ ਲੱਗਦਾ।

7 ਵਜ ਕੇ 7 ਮਿੰਟ ਹੋਏ ਨੇ ਸਮਾਂ ਹੋ ਗਿਆ ਪੰਜਾਬੀ ਵਿਰਸਾ ਪ੍ਰੋਗਰਾਮ ਦਾ ਲਿੰਕ ਐਫਐਮ 96.7 ਤੋਂ ਪੰਜਾਬੀ ਵਿਰਸਾ ਪ੍ਰੋਗਰਾਮ ਵਿੱਚ ਤੁਹਾਨੂੰ ਸਾਰਿਆਂ ਨੂੰ ਬੜੇ ਹੀ ਪਿਆਰ ਨਾਲ ਜੀ ਆਇਆਂ ਕਹਿੰਦੀ ਹੈ ਸਰਬਜੀਤ ਸਰਬਜੀਤ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਅਤੇ ਮੁਹੱਬਤ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਐਂਡ ਗੁੱਡ ਈਵਨਿੰਗ

ਜਦੋਂ ਤੁਸੀਂ ਪੰਜਾਬੀ ਵਿਰਸਾ ਦੇ ਵਿੱਚ ਆ ਕੇ ਹਿੱਸਾ ਲੈਂਦੇ ਹੋ ਆਪਣੀਆਂ ਫਰਮਾਇਸ਼ਾਂ ਕਰਕੇ ਸ਼ੇਰੋ ਸ਼ਾਇਰੀ ਕਰਕੇ ਸਭ ਲਈ ਬਹੁਤ ਜ਼ਰੂਰੀ ਹੈ ਤੇ ਜੀ ਹਾਂ ਰੈਸਪੀਜ਼ ਵੀ ਦੱਸ ਸਕਦੇ ਹੋ ਖਾਣਾ ਵੀ ਬਹੁਤ ਜ਼ਰੂਰੀ ਹੈ ਤੇ ਜੇ ਥੋੜ੍ਹਾ ਜਿਹਾ ਸਵਾਦੀ ਹੋਵੇ ਚਟਪਟਾ ਹੋਵੇ ਫਿਰ ਤਾਂ ਹੋਰ ਵੀ ਮੌਜਾਂ ਨੇ ਬਹੁਤ ਹੀ ਪਿਆਰਾ ਸੀ ਆ ਸੋਹਣਿਆ ਵੇ ਸਾਨੂੰ ਤੇਰੀਆਂ ਉਡੀਕਾਂ ਤੇ ਜੀ ਹਾਂ ਪੰਜਾਬੀ ਵਿਰਸਾ ਨੂੰ ਵੀ ਤੁਹਾਡੀਆਂ ਉਡੀਕਾਂ ਨੇ ਆ ਜਾਓ ਰਸ਼ਵਿੰਦਰ ਜੀ ਤੁਸੀਂ ਕਹਿੰਦੇ ਹੋ 8 ਵਜੇ ਆਉਣਾ ਹੈ ਚਲੋ ਕੰਮ ਵੀ ਕਰਨੇ ਨੇ ਬਿਜ਼ੀ ਹੁੰਦੇ ਹੋ ਤੇ ਬਸ ਠੀਕ ਠਾਕ ਹੋਵੋ ਸਾਥ ਦੇਣ ਦਾ ਬਹੁਤ ਬਹੁਤ ਸ਼ੁਕਰੀਆ 8 ਵਜੇ ਤੋਂ ਹੀ ਸਹੀ ਉਡੀਕ ਤਾਂ ਰਹੇਗੀ ਨਾ ਉਡੀਕ ਵਿੱਚ ਵੀ ਕਹਿੰਦੇ ਨੇ ਆਪਣਾ ਹੀ ਮਜ਼ਾ ਹੁੰਦਾ ਹੈ ਨਾ ਗੀਤ ਹੈ ਚਲੋ ਸੁਣਦੇ ਹਾਂ ਇਹ ਕੀ ਕਹਿੰਦੇ ਨੇ ਤੇ ਦੱਸਣਾ ਕਿਹੋ ਜਿਹਾ ਲੱਗਿਆ

हाँ जी, किस तरह का लग गया है कि तो मिले हो वो भी किस की का की बना देंगे ना। अल्ताफ हुसैन जी, ਤੁਸੀਂ ਸਾਡਾ ਫੇਸਬੁੱਕ ਤੇ ਸਾਥ ਦੇ ਰਹੇ ਹੋ। ਤੁਸੀਂ ਮੈਸੇਜ ਲਿਖਿਆ ਹੈ ਉਰਦੂ ਵਿੱਚ, ਮਾਫ ਕਰਨਾ ਮੈਨੂੰ ਉਰਦੂ ਮੈਂ ਪੜ੍ਹ ਨਹੀਂ ਸਕਦੀ।

ਪ੍ਰਭ ਜੀ, ਤੁਸੀਂ ਵੀ ਸਾਡਾ ਸਾਥ ਦੇ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਜੀ। ਬਸ ਉੱਪਰ ਵਾਲਾ ਸਾਰਿਆਂ ਨੂੰ ਹੀ ਠੀਕ ਰੱਖੇ। ਤੇ ਜੀ, ਮੈਂ ਤਾਂ ਤੁਹਾਡੇ ਸਾਹਮਣੇ ਹਾਂ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਉੱਪਰ ਵਾਲੇ ਦੀ ਮਿਹਰ ਹੈ, ਤੁਹਾਡੀਆਂ ਦੁਆਵਾਂ ਮੇਰੇ ਨਾਲ ਨੇ, ਤੇ ਮੈਂ ਬਿਲਕੁਲ ਠੀਕ ਠਾਕ ਹਾਂ ਜੀ।

ਕਰਕੇ ਫਿਰ ਮੈਂ ਸ਼ਿਕਸ਼ਾ ਦੀ ਭੈਣ ਨੇ ਕੀਤੀ ਹੈ ਤੇ ਕਹਿੰਦੇ ਸੀ ਕਿ ਮੇਰਾ ਨਾਮ ਨਾ ਲੈਣਾ ਤੁਸੀਂ ਚਲੋ ਨਾਮ ਨਹੀਂ ਲੈਂਦੇ ਜੀ ਗੁਣ ਤੇ ਚਲੋ ਗੀਤ ਸੁਣਦੇ ਹਾਂ ਤੁਹਾਡੀ ਫਰਮਾਇਸ਼ ਤੇ ਤੇ ਜੀ ਹਾਂ ਸੁਣ ਰਹੇ ਹੋ ਪੰਜਾਬੀ ਵਿਰਸਾ ਲਿੰਕ FM 96.7 ਤੋਂ

ਪਿਆਰ ਕਰਦੇ ਹੋ ਤਾਂ ਤੁਸੀਂ ਉਹਦਾ ਦਿਲ ਕਿਉਂ ਮੈਂ ਥੋੜ੍ਹੀ ਜਿਹੀ ਕਨਫਿਊਜ਼ ਹਾਂ ਇਸ ਵਿੱਚ ਪਰ ਉਹਨਾਂ

ਸਾਰੇ ਕਹਿ ਹੀ ਦਿੰਦੇ ਨੇ, ਪਰ ਮੈਂ ਇਹੀ ਕਹਿੰਦੀ ਹਾਂ ਕਿ ਨਾ ਜਿਹੜੇ ਜਿਹੜੇ ਵੀ ਹਾਂਜੀ ਕਹਿੰਦੇ ਨੇ, ਉਹ ਹਾਂਜੀਆਂ ਤੇ ਆਪਣੀਆਂ ਉਹਨਾਂ ਦੀਆਂ ਕਬੂਲ ਹੋਣ, ਉਹਨਾਂ ਦੀਆਂ ਹਾਂਜੀਆਂ ਸਭਾ ਲਈ। ਵਟਸਐਪ ਤੇ ਮੈਸੇਜ ਕੀਤਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਥ ਦੇਣ ਦਾ, ਤੇ ਜਿਸ ਕੀਤੀ ਤੁਸੀਂ ਫਰਮਾਇਸ਼ ਕੀਤੀ ਹੈ ਮੈਂ ਉਹ ਲੱਭ ਕੇ ਜਰੂਰ ਲਗਾਵਾਂਗੀ ਤੁਹਾਡੇ ਲਈ।

0: ਅਰਸ਼ ਦੇਵ ਜੀ ਦੀ ਆਵਾਜ਼ ਵਿੱਚ ਇਹ ਗੀਤ ਕਿਹਨਾਂ ਜੰਮੀਆਂ ਕਿਹਨਾਂ ਨੂੰ ਲੈ ਜਾਣੀਆਂ ਇਹ ਸ਼ੁਰੂ ਡਿਫਰੈਂਟ ਸੀ ਗੀਤ ਪਸੰਦ ਆਇਆ ਹੋਵੇਗਾ ਜ਼ਰੂਰ ਲਗਾਵਾਂਗੀ ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਸਰਬਜੀਤ ਦੇ ਨਾਲ ਹੁਣ ਆਪਾਂ ਬ੍ਰੇਕ ਵੱਲੋਂ ਜਾਵਾਂਗੇ ਬ੍ਰੇਕ ਤੋਂ ਬਾਅਦ ਇੱਕ ਬੁਜ਼ਾਰਤ ਵੀ ਪੁੱਛਾਂਗੀ ਤੇ ਇਸੇ ਤਰ੍ਹਾਂ ਤੁਹਾਡੀਆਂ ਫਰਮਾਇਸ਼ਾਂ ਵੱਲੋਂ ਵੀ ਚੱਲਾਂਗੇ ਤੇ ਤੁਸੀਂ ਕਿਤੇ ਜਾਣਾ ਨਹੀਂ ਚਾਹ ਦਾ ਕੱਪ ਜੇ ਬਣਾਉਣਾ ਤਾਂ ਬਣਾ ਲਓ ਤੇ ਸਾਥ ਦੇਣਾ
1: Listen to Link FM on the move by downloading the Link FM app.
2: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board

ਇੱਕ ਬੋਲਾ ਤੇ ਇੱਕ ਗੂੰਗਾ। ਤੇ ਜਦੋਂ ਤੁਸੀਂ ਵਟਸਐਪ ਦਾ ਨੰਬਰ ਹੈ 07939849339। ਤੇ ਚਲੋ ਦੇਖਦੇ ਹਾਂ ਕਿਹੜਾ ਸਭ ਤੋਂ ਪਹਿਲਾਂ ਜਵਾਬ ਦਿੰਦਾ ਹੈ।

ਰਹੀ ਸੀ, ਮੈਨੂੰ ਸੋਹਣਾ ਲੱਗਿਆ ਤੇ ਮੈਂ ਕਿਹਾ ਮੈਂ ਤੁਹਾਡੇ ਨਾਲ ਵੀ ਸਾਰਿਆਂ ਦੇ ਨਾਲ ਇਹ ਸ਼ੇਅਰ ਕਰਦੀ ਹਾਂ ਤੇ ਚਲੋ ਸੁਣਦੇ ਹਾਂ ਕਿ ਇਹ ਕੀ ਕਹਿੰਦੇ ਨੇ।

ਚੰਗੀਆਂ ਚੀਜ਼ਾਂ ਸੀ ਉਹ ਤਾਂ ਹੁਣ ਉਹਨਾਂ ਦਾ ਫੈਸ਼ਨ ਹੀ ਨਹੀਂ ਰਿਹਾ, ਕਿਉਂਕਿ ਲੋਕਾਂ ਕੋਲ ਟਾਈਮ ਨਹੀਂ, ਕੰਮਾਂ ਕਾਰਾਂ ਵਿੱਚ ਇੰਨੇ ਬਿਜ਼ੀ ਨੇ, ਅਤੇ ਨਾਲ ਹੀ ਬਸ ਫੈਸ਼ਨ ਬਣ ਗਿਆ ਹੈ। ਇੱਕ ਹੁਣ ਮੈਂ ਬਹੁਤ ਦੇਖਿਆ ਹੈ ਕਿ ਬਾਹਰ ਜਾਓ ਤੁਸੀਂ ਬੱਚਿਆਂ ਦੇ ਨਾਲ ਜਾਓ ਬਾਹਰ ਕਿਤੇ, ਤਾਂ ਉਹ ਜਦੋਂ ਖਾਣਾ ਆ ਜਾਂਦਾ ਹੈ ਨਾ, ਰੈਸਟੋਰੈਂਟ 'ਚ ਜਾਂਦੇ ਹਾਂ ਕਿਤੇ ਖਾਣ ਲਈ, ਅਤੇ ਉਹ ਜਦੋਂ ਖਾਣਾ ਆ ਜਾਂਦਾ ਆ ਤਾਂ ਉਹ ਕਹਿ ਦਿੰਦੇ ਕਿ ਹਾਂ ਖਾਓ।

ਮਾਫ ਕਰਨਾ ਜੇ ਮੇਰੇ ਕੋਲ ਮੇਰੀ ਗੱਲ ਨਾ ਚੰਗੀ ਲੱਗੇ ਕਿ ਇਹ ਸੋਸ਼ਲ ਮੀਡੀਆ ਦੇ ਕਰਕੇ ਬਾਕੀ ਵਿਆਹਾਂ ਸ਼ਾਦੀਆਂ ਦੇ ਵਿੱਚ ਪਾਰਟੀਆਂ ਦੇ ਵਿੱਚ ਜਿਹੜੇ ਹੁਣ ਹੋ ਗਏ ਨੇ ਵੀਡੀਓ ਅਤੇ ਫਿਲਮਾਂ ਬਣਾਉਣੀਆਂ ਅਤੇ ਉਹਦੇ ਕਰਕੇ ਬਹੁਤ ਖਰਚੇ ਵੱਧ ਗਏ ਨੇ ਕਿਉਂਕਿ ਅੱਗੇ ਇਹ ਹੁੰਦਾ ਸੀ ਕਿ ਚਲੋ 2-4 ਸੂਟ ਹੋਏ ਵਿਆਹ ਇੱਕ ਦੇਖ ਲਿਆ ਥੋੜ੍ਹੇ ਚਿਰ ਬਾਅਦ ਉਹਨਾਂ ਕੋਈ ਦੂਜਾ ਵਿਆਹ ਦੇਖ ਲਿਆ ਹੁਣ

ਦੂਸਰੇ ਪਾਸੇ ਪੈਸੇ ਕਮਾਇਆ ਕਰਦਾ ਹੈ, ਜੇ ਕਮਾਈਆਂ ਕਰਦੇ ਹਾਂ ਉਹਨਾਂ ਨੂੰ ਖਰਚਣਾ ਤਾਂ ਹੈਗਾ, ਅਸੀਂ ਬਚਾ ਬਚਾ ਕੇ ਬੈਂਕਾਂ ਵਿੱਚ ਰੱਖ ਲਿਆ ਅਤੇ ਉਹਦਾ ਕੁਛ ਨਹੀਂ ਫਾਇਦਾ ਹੋਣਾ, ਅਤੇ ਜੇ ਆਪਣੀ ਚਾਹ ਵੀ ਪੂਰੇ ਕਰੋ ਪਰ ਘਰ ਵਿੱਚ ਲੜਾਈ ਪਾ ਕੇ ਤਾਂ ਜਾਂ ਫੈਮਿਲੀ ਨੂੰ ਤੰਗ ਕਰਕੇ ਫਿਰ ਨਾ ਇਸ ਪਾਸੇ ਜਾਵੋ। ਮੈਂ ਸਿਰਫ ਇਹੀ ਕਹਿੰਦੀ ਹਾਂ ਕਿ ਚਾਦਰ ਦੇਖ ਕੇ ਪੈਰ ਪਸਾਰੋ।

Bakın Pavlovich, Sarnici, Cambalovich. ਅਗਲਾ ਗੀਤ ਹਾਂਜੀ ਨਬੀਲਾ ਜੀ ਇਹ ਗੀਤ ਹੈ ਤੁਹਾਡੇ ਵਾਸਤੇ ਤੇ ਮੈਂ ਇੱਕ ਵਾਰੀ ਸਵਾਲ ਪੁੱਛ ਲਵਾਂ ਕਿ ਕਹਿੰਦੇ ਨੇ ਕਿ ਪਿੱਪਲ ਚਾਰ ਭਰਾ ਬੈਠੇ ਹਨ ਉਹਨਾਂ ਵਿੱਚੋਂ ਇੱਕ ਲੰਗੜਾ ਹੈ ਇੱਕ ਅੰਨਾ ਹੈ ਇੱਕ ਗੂੰਗਾ ਹੈ ਤੇ ਇੱਕ ਬਹਿਰਾ ਹੈ ਜਦੋਂ ਉਸ ਦਰਖਤ ਤੋਂ ਅੰਬ ਡਿੱਗੇਗਾ ਤਾਂ ਸਭ ਤੋਂ ਪਹਿਲਾਂ ਉਹਨੂੰ ਕੌਣ ਚੁੱਕਣ ਜਾਵੇਗਾ ਜਦੋਂ ਉਸ ਦਰਖਤ ਤੋਂ ਅੰਬ ਡਿੱਗੇਗਾ ਸਭ ਤੋਂ ਪਹਿਲਾਂ ਉਹਨੂੰ ਕੌਣ ਚੁੱਕਣ ਜਾਵੇਗਾ ਤੇ ਸਾਡਾ ਵਟਸਐਪ ਦਾ ਨੰਬਰ ਹੈ 07939849339 ਤੇ ਚਲੋ ਜੀ ਸੁਣਦੇ ਹਾਂ ਇਹ ਗੀਤ ਨਵੀਲਾ ਜੀ ਖਾਸ ਕਰਕੇ ਤੁਹਾਡੇ ਵਾਸਤੇ

ਬਹੁਤ ਸੋਹਣਾ ਸੀ ਗੀਤ ਸਤਿੰਦਰ ਸਰਤਾਜ ਜੀ ਦੀ ਆਵਾਜ਼ ਵਿੱਚ, ਖਾਸ ਕਰਕੇ ਨਬੀਲਾ ਜੀ ਤੁਹਾਡੇ ਵਾਸਤੇ। ਤੇ ਜਿਹੜਾ ਮੈਂ ਸਵਾਲ ਪੁੱਛਿਆ ਸੀ ਉਹਦਾ ਵਟਸਐਪ ਤੇ ਆਨਸਰ ਜਿਹੜਾ ਆਇਆ ਹੈ, ਇਹ ਨੰਬਰ ਹੈ 3733। ਮਾਫ ਕਰਨਾ ਤੁਹਾਡਾ ਜਿਹੜਾ ਜਵਾਬ ਹੈ ਗਲਤ ਹੈ। ਮੈਂ ਸਵਾਲ ਇੱਕ ਵਾਰ ਫਿਰ ਪੁੱਛ ਲੈਂਦੀ ਹਾਂ ਤੇ ਇੱਕ ਵਾਰ ਫਿਰ ਥੋੜਾ ਜਿਹਾ ਸੋਚ ਕੇ ਤੇ ਤੁਸੀਂ ਜਵਾਬ ਦੇ ਸਕਦੇ ਹੋ। ਜਿੰਨੀ ਵਾਰੀ ਜਵਾਬ ਦੇ ਦੋ ਕੋਈ ਗੱਲ ਨਹੀਂ। ਹਾਂਜੀ, ਇਹ ਸਵਾਲ ਇਹ ਸੀ ਕਿ ਪਿੱਪਲ ਦੇ ਦਰਖਤ ਹੇਠਾਂ ਚਾਰ ਜਣੇ ਬੈਠੇ ਹਨ, ਉਹਨਾਂ ਵਿੱਚੋਂ ਇੱਕ ਲੰਗੜਾ ਹੈ, ਇੱਕ ਅੰਨਾ ਹੈ, ਇੱਕ ਗੂੰਗਾ ਹੈ ਤੇ ਇੱਕ ਬਹਿਰਾ ਹੈ। ਜਦੋਂ ਉਸ ਦਰਖਤ ਤੋਂ ਅੰਬ ਡਿੱਗੇਗਾ ਤਾਂ ਸਭ ਤੋਂ ਪਹਿਲਾਂ ਕੌਣ ਚੁੱਕੇਗਾ? ਜਦੋਂ ਉਸ ਦਰਖਤ ਤੋਂ ਅੰਬ ਡਿੱਗੇਗਾ ਤਾਂ ਸਭ ਤੋਂ ਪਹਿਲਾਂ ਕੌਣ ਚੁੱਕੇਗਾ? ਤੇ ਸਾਡਾ ਵਟਸਐਪ ਦਾ ਨੰਬਰ ਹੈ 07939849339। ਸੁਣਦੇ ਹਾਂ ਇਹ ਗੀਤ, ਕੀ ਕਹਿੰਦੇ ਨੇ ਇਹ।

ਬੜਾ ਸੋਹਣਾ ਗੀਤ ਸੀ ਇਹ। ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੂੰ ਹੀ ਪਸੰਦ ਕੀਤਾ ਹੋਵੇਗਾ, ਖਾਸ ਕਰਕੇ ਪ੍ਰਵੀਨ ਜੀ ਨੇ ਇਸ ਗੀਤ ਦੀ ਫਰਮਾਇਸ਼ ਕੀਤੀ ਸੀ। ਅਗਲਾ ਗੀਤ ਇਸ ਦੀ ਫਰਮਾਇਸ਼ ਕੀਤੀ ਹੈ ਅਮਜਿਤ ਸਾਹਿਬ ਜੀ ਨੇ, ਅਤੇ ਹਾਂਜੀ ਇਮਰਾਨ ਇਕਬਾਲ ਜੀ ਤੁਸੀਂ ਹਾਏ ਕਹਿੰਦੇ ਹੋ ਜੀ, ਹਾਏ ਬੈਕ ਟੂ ਯੂ ਐਸ ਵੈਲ। ਮੈਂ ਉਮੀਦ ਕਰਦੀ ਹਾਂ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ, ਅਤੇ ਆਪਣੇ ਜਿਹੜੇ ਕਸਟਮਰਸ ਨੇ ਸਾਰਿਆਂ ਦੀ ਬੜੀ ਲੁੱਕ ਆਫਟਰ ਕਰ ਰਹੇ ਹੋਵੋਗੇ ਬੜੇ ਪਿਆਰ ਨਾਲ, ਅਤੇ ਰੈਸਪੀ ਤਾਂ ਨਹੀਂ ਦਿੱਤੀ ਤੁਸੀਂ ਸਾਨੂੰ, ਕੋਈ ਗੱਲ ਨਹੀਂ। ਅਤੇ ਹਾਂਜੀ ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ ਨਾ, ਉਹ ਗੀਤ ਮੈਂ 8 ਵਜੇ ਤੋਂ ਬਾਅਦ ਲਗਾਵਾਂਗੀ, ਜਿਵੇਂ ਹੋਰ ਲਗਾਇਆ ਤਾਂ ਗੀਤ ਪੂਰਾ ਨਹੀਂ ਲੱਗਣਾ, ਅਤੇ ਥੋੜ੍ਹਾ ਜਿਹਾ ਬਸ ਇੰਤਜ਼ਾਰ ਕਰੋ ਹੋਰ। ਅਤੇ ਅਗਲਾ ਗੀਤ ਹਾਂਜੀ ਇਹ ਗੀਤ ਅਮਜਦ ਸਾਹਿਬ ਜੀ ਤੁਹਾਡੀ ਫਰਮਾਇਸ਼ 'ਤੇ।

ਇਸ ਵੇਲੇ 8:30 ਨੇ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਸਰਬਜੀਤ ਦੇ ਨਾਲ। ਬਸ ਅੱਧਾ ਘੰਟਾ ਹੋਰ ਰਹਿ ਗਿਆ ਹੈ। ਉਮੀਦ ਕਰਦੀ ਹਾਂ ਕਿ ਤੁਸੀਂ ਜਿੱਥੇ ਵੀ ਹੋਵੋਗੇ ਬਿਲਕੁਲ ਸਾਰੇ ਠੀਕ ਠਾਕ ਹੋਵੋਗੇ। ਤੇ ਇਸ ਵੇਲੇ ਪੰਜਾਬੀ ਵਿਰਸੇ ਦਾ ਸਾਥ ਜ਼ਰੂਰ ਦੇ ਰਹੇ ਹੋਵੋਗੇ। ਤੇ ਮੈਂ ਇੱਕ ਵਾਰ ਆਖਰੀ ਵਾਰ ਬੁਝਾਰਤ ਪੁੱਛ ਲੈਂਦੀ ਹਾਂ ਤੇ ਉਸ ਤੋਂ ਬਾਅਦ ਫਿਰ ਮੈਂ ਅਗਲਾ ਗੀਤ ਲਗਾ ਕੇ ਫਿਰ ਮੈਂ ਤੁਹਾਨੂੰ ਜਵਾਬ ਦੱਸ ਦਾਂਗੀ। ਜਲ ਵਿੱਚ ਹੋਇਆ ਜਲ ਵਿੱਚ ਸੋਇਆ, ਜਲ ਵਿੱਚ ਉਸਦੇ ਸਾਸ, ਨਾ ਉਹਦੀ ਹੱਡੀ ਨਾ ਉਹਦਾ ਮਾਸ। ਨੰਬਰ ਹੈ 01142618181 ਤੇ ਵਟਸਐਪ ਦਾ ਨੰਬਰ ਹੈ 07939849339। ਇਹ ਕੁਛ ਮੇਰੇ ਪਸੰਦ ਦੀਆਂ ਗੱਲਾਂ ਨੇ ਤੇ ਜੇਕਰ ਤੁਸੀਂ ਤੁਹਾਨੂੰ ਵੀ ਚੰਗੀਆਂ ਲੱਗੀਆਂ ਤਾਂ ਆਪਣੇ ਨਾਮ ਕਰ ਲੈਣੀਆਂ, ਨਹੀਂ ਤਾਂ ਚਲੋ ਮੇਰੇ ਨਾਮ ਰਹਿਣ ਦੇਣੀਆਂ।

ਹੱਥੋਂ ਹੱਥੀ ਝੂਠ ਵੇਖਦਾ। ਬਹੁਤ ਚੰਗਾ ਲੱਗਿਆ, ਬਹੁਤ ਸੋਹਣੀਆਂ ਸੱਚੀਆਂ ਲੱਗੀਆਂ ਇਹ ਗੱਲਾਂ। ਹੈ ਵੀ ਇਸੇ ਤਰ੍ਹਾਂ ਜਿਹੜਾ ਉਹਦੇ ਕੋਲ ਕੋਈ ਮੰਗਦਾ ਉਹਨੂੰ ਸਵੀਟਾਂ ਬਣਾਈਆਂ ਹੁੰਦੀਆਂ ਮਿੱਠੀਆਂ, ਇਸ ਤਰ੍ਹਾਂ ਉਹ ਝੂਠ ਬੋਲਦਾ ਹੈ। ਤੇ ਉਹਨੂੰ ਕਿਸੇ ਉਹਨੂੰ ਸਵਾਲ ਪੁੱਛਣ ਦਾ, ਕੁਐਸਚਨ ਪੁੱਛਣ ਦਾ ਕੋਈ ਜਿੱਦਾਂ ਚਾਂਸ ਹੀ ਨਹੀਂ ਮਿਲਦਾ, ਉਹ ਇਕਦਮ ਯਕੀਨ ਕਰ ਲੈਂਦੇ ਨੇ। ਤੇ ਜਿਹੜਾ ਕੋਈ ਸੱਚਾ ਹੁੰਦਾ ਹੈ ਉਹਨੂੰ ਆਪਣੇ ਆਪ ਨੂੰ ਡਿਫੈਂਡ ਕਰਨ ਨੂੰ ਉਹਨੂੰ ਪਰੂਫ ਦੇਣੇ ਪੈਂਦੇ ਆ, ਹੈ ਨਾ। ਇਹ ਪੁੱਠਾ ਜ਼ਮਾਨਾ ਆ ਗਿਆ ਨਾ। ਉਮੀਦ ਕਰਦੀ ਹਾਂ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ। ਤੇ ਅਗਲਾ ਗੀਤ ਹੁਣ ਨਾ, ਗੀਤ ਲਗਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਜਵਾਬ ਤੇ ਫਿਰ ਇੱਕ ਦੋ ਗੀਤ ਮੈਂ ਲਗਾਵਾਂਗੀ ਭੰਗੜੇ ਦੇ। ਤੇ ਜਿਹੜੀਆਂ ਭੰਗੜਾ ਪਾਉਣ ਵਾਲੀਆਂ ਸਾਡੀਆਂ ਭੈਣਾਂ ਨੇ ਭੰਗੜੇ ਦੇ ਗੀਤ ਪਸੰਦ ਕਰਦੀਆਂ ਨੇ, ਉਹ ਹੋ ਜਾਓ ਉਨਾ ਚਿਰ ਵਿੱਚ ਤਿਆਰ ਪਰ ਤਿਆਰ। ਤੇ ਬਜ਼ਾਰਤ ਇਹ ਸੀ ਕਿ ਜਲ ਵਿੱਚ ਹੋਇਆ, ਜਲ ਵਿੱਚ ਸੋਇਆ, ਜਲ ਵਿੱਚ ਉਸਤੇ ਸਾਸ, ਨਾ ਉਹਦੀ ਹੱਡੀ ਨਾ ਉਹਦਾ ਮਾਸ। ਤੇ ਇਸਦਾ ਜਵਾਬ ਸੀ ਪਾਣੀ ਦਾ ਬੁਲਬੁਲਾ। ਪਾਣੀ ਵਿੱਚ ਹੀ ਬਣਦਾ ਹੈ, ਪਾਣੀ ਵਿੱਚ ਹੀ ਥੋੜ੍ਹੀ ਦੇਰ ਰਹਿੰਦਾ ਹੈ ਤੇ ਪਾਣੀ ਵਿੱਚੋਂ ਹੀ ਬਸ ਖਤਮ ਹੋ ਜਾਂਦਾ ਹੈ। ਇਹੀ ਆਪਣੀ ਜ਼ਿੰਦਗੀ ਹੈ, ਪਾਣੀ ਦੇ ਬੁਲਬੁਲੇ ਹਾਂ ਅਸੀਂ ਵੀ, ਪਰ ਅਸੀਂ ਭੁੱਲ ਜਾਂਦੇ ਹਾਂ। ਅਸੀਂ ਸੋਚਦੇ ਹਾਂ ਕਿ ਨਹੀਂ ਜੀ, ਜੇ ਅਸੀਂ ਸਾਹ ਲੈ ਸਕਦੇ ਹਾਂ, ਤੁਰ ਫਿਰ ਸਕਦੇ ਹਾਂ, ਤੇ ਅਸੀਂ ਤਾਂ ਜੱਗ ਜਿੱਤ ਲੈਣਾ ਹੈ, ਅਸੀਂ ਕੁਛ ਵੀ ਕਰ ਸਕਦੇ ਹਾਂ। ਪਰ ਜੇ ਅਖੀਰ ਤੇ ਸੋਚੋ ਹੈ ਅਸੀਂ ਪਾਣੀ ਦੇ ਬੁਲਬੁਲੇ। ਤੇ ਮੈਂ ਦੂਸਰਾ ਜਦੋਂ ਉਹ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗੇ, ਇਨਸਾਨ ਉਦੋਂ ਸਮਝਦਾਰ ਨਹੀਂ ਹੁੰਦਾ ਜਦੋਂ ਉਹ ਵੱਡੀਆਂ ਵੱਡੀਆਂ ਗੱਲਾਂ ਕਰਨ ਲੱਗੇ, ਬਲਕਿ ਇਨਸਾਨ ਤਾਂ ਉਦੋਂ ਸਮਝਦਾਰ ਹੁੰਦਾ ਹੈ ਜਦੋਂ ਉਹ ਛੋਟੀਆਂ ਛੋਟੀਆਂ ਗੱਲਾਂ ਨੂੰ ਸਮਝਣ ਲੱਗੇ। ਉਮੀਦ ਕਰਦੀ ਹਾਂ ਤੁਹਾਨੂੰ ਇਹ ਪਸੰਦ ਆਇਆ ਹੋਵੇਗਾ ਤੇ ਬਜ਼ਾਰਤ ਦਾ ਜਵਾਬ ਦਾ ਵੀ ਪਤਾ ਲੱਗ ਗਿਆ ਹੋਵੇਗਾ ਤੇ ਅੱਜ ਦਾ ਵਿਚਾਰ ਵੀ ਪਸੰਦ ਆਇਆ ਹੋਵੇਗਾ। ਤੇ ਮੈਂ ਤੁਹਾਨੂੰ ਕਿਹਾ ਸੀ ਕਿ ਅਗਲੇ ਦੋ ਕੁ ਗਾਣੇ ਮੈਂ ਲਾਉਣੇ ਆ ਇਹ ਭੰਗੜੇ ਦੇ। ਕਿੱਦਾਂ ਜੀ, ਤੁਸੀਂ ਤਿਆਰ ਆ ਫਿਰ ਭੰਗੜਾ ਪਾਉਣ ਲਈ? ਸੁਰਿੰਦਰ ਕੌਰ ਜੀ ਤੇ ਰਿਸ਼ਵਿੰਦਰ ਜੀ ਤੇ ਮਿਸਿਸ ਜਿੰਮੀ, ਪ੍ਰਵੀਨ ਜੀ, ਪਾਰੋ ਜੀ, ਆਸਮਤ ਜੀ, ਚਲੋ ਜੀ ਹੋ ਜਾਓ ਇਕੱਠੇ।

ਮੈਂ ਥੋੜਾ ਲੇਟ ਹੋ ਗਿਆ। ਕੋਈ ਗੱਲ ਨਹੀਂ, ਰਿਸ਼ਵਿੰਦਰ ਜੀ ਵੀ ਥੋੜਾ ਲੇਟ ਹੀ ਆਏ ਸੀ, ਦੇਰ ਆਏ ਦਰੁਸਤ ਆਏ। ਤੁਹਾਡਾ ਮੈਸੇਜ ਮਿਲ ਗਿਆ, ਬਸ ਮੇਰਾ ਕਿਲੋ ਖੂਨ ਵੱਧ ਗਿਆ ਤੁਹਾਡਾ ਮੈਸੇਜ ਪੜ੍ਹ ਕੇ। ਤੇ ਤੁਸੀਂ ਸਾਰੇ ਕਹਿੰਦੇ ਜਿਵੇਂ ਸਾਰਿਆਂ ਨੂੰ ਮੇਰੇ ਵੱਲੋਂ ਹਾਏ ਕਹਿਣਾ। ਤੇ ਇਹਨਾਂ ਸਿਸਟਰਸ ਨੂੰ ਇਕੱਠੇ ਹੋਣਾ ਚਾਹੀਦਾ ਆ, ਤੇ ਇਕੱਠੇ ਹੋ ਕੇ ਕਿਸੇ ਦਿਨ ਆਪਾਂ ਭੰਗੜਾ ਪਾਈਏ। ਤੇ ਜੀ ਹਾਂ, ਮੈਂ ਹੁੰਦੇ ਵੱਲੋਂ ਤੁਹਾਡਾ ਸੁਨੇਹਾ ਦੱਸ ਦਿੱਤਾ ਹੈ। ਦੇਖਦੇ ਹਾਂ ਕਿ ਕਿਹੜੇ ਕਿਹੜੇ ਭੈਣ ਤਿਆਰ ਹੁੰਦੇ ਨੇ ਇਹ ਭੰਗੜਾ ਪਾਉਣ ਨੂੰ। ਹਾਂਜੀ, ਮੈਂ ਤਾਂ ਆਪ ਬਹੁਤ ਲਾਈਕ ਕਰੂੰਗੀ ਕਿ ਮੈਂ ਤੁਹਾਡੇ ਨਾਲ ਭੰਗੜਾ ਤਾਂ ਮੈਨੂੰ ਨਹੀਂ ਪਾਉਣਾ ਆਉਂਦਾ ਵੈਸੇ, ਪਰ ਮੈਂ ਤੁਹਾਨੂੰ ਮਿਲਣ ਨੂੰ ਬਹੁਤ ਦਿਲ ਕਰਦਾ ਹੈ। ਤੁਸੀਂ ਇੰਨਾ ਪਿਆਰ ਦਿੰਦੇ ਹੋ, ਟੋਕਰੀਆਂ ਭਰ ਭਰ ਕੇ, ਟਰੱਕ ਭਰ ਭਰ ਕੇ ਮੈਂ ਕਹੂੰਗੀ, ਨਾ ਕਿ ਟੋਕਰੀਆਂ, ਤੇ ਪਿਆਰ ਦਾ ਭੇਜਦੇ ਹੋ ਤੇ ਬਹੁਤ ਚੰਗਾ ਲੱਗਦਾ ਹੈ। ਤੇ ਹੁਣ ਜੀ ਤੁਹਾਨੂੰ ਓਪਨ ਇਨਵੀਟੇਸ਼ਨ ਮੈਸੇਜ ਜਿੰਨੀ ਨੇ ਦਿੱਤਾ ਹੈ ਕਿ ਸਾਰੇ ਆਪਾਂ ਇਕੱਠੇ ਹੋ ਕੇ ਕਿਸੇ ਦਿਨ ਤੇ ਭੰਗੜਾ ਪਾਈਏ। ਹਾਂਜੀ, ਦੱਸ ਦਿਓ, ਆਪਣਾ ਨਾਮ ਲਿਸਟ ਤੇ ਲਿਖਾ ਦਈਓ ਤੇ ਫਿਰ ਆਪਾਂ ਹਾਂਜੀ ਕੁਛ ਅਰੇਂਜ ਕਰ ਲਾਂਗੇ, ਕਿਸੇ ਦਿਨ ਇਕੱਠੇ ਹੋ ਲਾਂਗੇ। ਤੇ ਇੱਕ ਗੀਤ ਹੁਣ ਹੋਰ

ਥੋੜਾ ਸਿਹਤ ਦਾ ਖਿਆਲ ਰੱਖਿਆ ਕਰੋ। ਮੈਨੂੰ ਪਤਾ ਹੈ ਕਿ ਬਹੁਤ ਹੀ ਬੇਅਰਾਮੀ ਜਿਹੜੀ ਹੁੰਦੀ ਹੈ, ਗਾਂ ਗਾਂ ਨਹੀਂ ਚੱਲ ਹੁੰਦੀ ਹੈਗੀ, ਪਹਿਲਾਂ ਸਿਹਤ ਹੈ ਬਾਅਦ ਵਿੱਚ ਸਾਰਾ ਕੁਛ ਹੈ। ਅਤੇ ਥੋੜ੍ਹਾ ਹੁਣ ਰੈਸਟ ਕਰੋ, ਆਰਾਮ ਕਰੋ। ਚਲੋ ਤੁਸੀਂ ਨਾਚ ਦਿਨ ਤੁਹਾਡਾ ਗੁਜ਼ਰਿਆ, ਮੈਨੂੰ ਬਹੁਤ ਖੁਸ਼ੀ ਹੋਈ। ਅਤੇ ਆਪਣੀ ਸਿਹਤ ਦਾ ਹੁਣ ਖਿਆਲ ਰੱਖੋ, ਅਤੇ ਫੋਨ ਕਰਨ ਦਾ ਅਤੇ ਯਾਦ ਕਰਨ ਦਾ ਮੇਰੇ ਭੈਣ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ। ਅਤੇ ਹਾਂਜੀ, ਇਹ ਕਹਿੰਦੇ ਨੇ ਕਿ ਮਿਸਿਜ ਜਿੰਮੀ ਕਹਿੰਦੇ ਨੇ ਕਿ ਹਾਂਜੀ ਗਾਰਡਨ ਪਾਰਟੀ ਹੋਣੀ ਚਾਹੀਦੀ ਹੈ ਜੀ। ਯਾਰ ਜੀ ਜੀ ਜ਼ਰੂਰ, ਕਿਉਂ ਨਹੀਂ ਕਿਉਂ ਨਾ। ਮੌਸਮ ਵੀ ਸੋਹਣਾ ਹੈਗਾ, ਮੌਸਮ ਹੈ ਹੁਣ ਅਤੇ ਗਾਂ ਸਨੋਹ ਤੋਂ ਪਹਿਲਾਂ ਆਪਾਂ ਨੂੰ ਕਰਨੀ ਚਾਹੀਦੀ ਹੈ ਨਾ। ਅਗਲਾ ਗੀਤ ਮੇਰੀ ਭੈਣ ਜਸਮੀਨ ਸ਼ਾਹ ਜੀ, ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਹੈ। ਵੈਸੇ ਹੈਗਾ, ਮੈਂ ਤੁਹਾਨੂੰ ਆਪਣਾ ਵੀ ਸੀਕਰੇਟ ਦੱਸ ਦਿੰਦੀ ਹਾਂ, ਇਹ ਗੀਤ ਮੈਨੂੰ ਵੀ ਬਹੁਤ ਪਸੰਦ ਹੈ। ਅਤੇ ਚਲੋ ਆਪਾਂ ਸੁਣਦੇ ਹਾਂ ਸਾਰੇ ਇਸ ਗੀਤ ਨੂੰ।

0: ਅਕਾਲ ਜੀ, ਮੈਂ ਤੁਹਾਡੀ ਆਪਣੀ ਬਾਰਬੀ ਮਾਨ
1: MNV।
0: ਤੇ ਤੁਸੀਂ ਹੁਣੇ ਸਾਡਾ ਨਵਾਂ ਗਾਣਾ ਸੁਣਿਆ।
1: ਜੇ ਵਧੀਆ ਲੱਗਿਆ ਤੇ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ।
0: ਤੇ ਮੇਰੇ ਹੋਰ ਨਵੇਂ ਨਵੇਂ ਗਾਣੇ ਸੁਣਨ ਲਈ 20 ਮਿਊਜ਼ਿਕ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ।
1: ਥੈਂਕ ਯੂ।

0: 07419-299-729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas, to your table at your home.
1: Nayab Takeaway mein peri peri chicken burger.
2: Open 7 days a week. Our family mega deals will keep you coming back for more.
1: Jiske khane ke liye sab hai beta. Or visit Nayabs online.co.uk.
3: ਜੇ ਹੋਏਗੀ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੇਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਾਰ ਚਲਾਉਣੇ ਹੋ ਜਾਂ ਫਿਰ ਕੋਈ ਕਲਾਈਨ ਗੱਡੀ ਨਾ ਐਕਸੀਡੈਂਟ ਹੋ ਗਿਆ ਤੇ ਦਾ ਕਲੇਮ ਟੀਮ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਦਾਦਰਮ ਤੇ ਗਿਰ ਦੋਨਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਰ ਗੱਡੀ ਤੁਸੀਂ ਕਿਮਾਇਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਨੇ ਮੁਤਾਬਕ 2000 ਪਾਉਂਡ ਤੱਕ ਰੈਫਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0333-0571-009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰਾਦਰਮ
4: Bringing communities together. Broadcasting from the Pakistan Muslim Center. Link FM. Link FM.
5: And the winner is...
6: And the winner is...
7: And the winner is...
5: Your business being heard on the radio.
4: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp
8: 07939-849-339. Tu sab ka hai khuda, tu sun meri dua, ye toota dil mera tadpata hi raha hai sada.
9: This is Ahmed Hussein and you're listening to Link FM.
10: My name is Shireen.
11: My name is Abed Rahman.
12: My name is Shai Mudashir.
13: This is Rahul.
4: Anywhere you go, Link FM is always there with you. Listen online at linkfm.org.
14: Link FM.
4: The latest updates from your local community. Sheffield's very own community radio station. Sheffield's Link FM.